0: ਕਿੱਥੇ ਮੁੰਡੇ ਕਪਸਾ ਨੇ ਮੇਂਗੇ ਮੁਕਰਾਂ ਅਮੇ ਜਾਤੇ ਬੈ ਨਾਗੀ ਕੋਗਿਲੇ ਜੋਗੀ ਨੇ ਪਿਕਿਨ ਕਾਇਨੇ ਤਾ ਤਾ ਫਕੇਨਾ ਅਰਾਬੂ ਤਾ ਕੀ ਗੋਨ ਗਿੰਗਨ ਗੋਲੇ ਵੇਂਦੀ ਅਰਾਮੋ ਯੇ ਮਾਤੇ ਨੀਤ ਕੋ ਜਰਾ ਸੀਸ ਕੋ ਗੇ ਕੋ ਗਾ ਇਹ ਤੋਨ ਗੀ ਤਿੰਨ ਨਿਉ ਕੁਮੋ ਗੇ ਸਮਝ ਨਾ ਸੀਸ ਬੇਤੂ ਤਾ ਗੇ ਕੰਗੇ ਤੀਨ ਗੁਰਾ ਯਾ ਨੇ ਤਾ ਸਾ ਮੇ ਮਨ ਬੋ ਗੇ ਜੇ ਮੂਤ ਕੋ ਗੇ ਨੀ ਸੇ ਚੂਨ ਮੀ ਤਾ ਯੋਲਿਨ ਕੋ ਬਾ ਮੁੰਬਰੇ ਜੂ ਸੋ ਵੋ ਨੀ ਕੋ ਸਾ ਮੇ ਆ ਗੇ ਜੇ ਤਾ ਯੋਲਿਨ ਗਾ ਵੇਂਦੀ ਆ ਜੇ ਗੇ ਜੋਰ ਨੋ ਗੁਲਿਨ ਕੁਮੋ ਲੈ ਨਾ ਜੇ ਗੇ ਜਾ ਲਾਂਦਾ ਏ ਨੀਨੇ ਗੇ ਅਜੇ ਗੇ ਜੇ ਮੁਤਾ ਗੇ ਕੇ ਆਏ ਤੁਮ ਤੋ ਗੇ ਰਤੇ ਤੁਮ ਤੋ
1: ਕੁ ਤੁਮ ਤੇ ਤਾ ਮੋ ਐਨ ਐਮ ਐਫ ਐਮ
2: ਐਡਵਿਨ ਅਰਬ ਤਨੁਈ ਕੋ ਬਾ ਤਾ